ਨੀ ਔਰ ਉਹਨੇ ਮੇਰੇ ਉੱਪਰ ਬਹੁਤ ਉਪਕਾਰ ਕਰਾਖਿਆ। ਮੇਰੇ ਭਾਈ ਮੇਰੇ ਮਾਂ ਬਾਬੂ ਵਰਗੇ ਤਾਂ ਕੋਈ ਰਾਜਾ ਰਾਣੀ ਵੀ ਕੋ ਨੀ। ਇੱਕ ਹੈ ਭਾਈ ਕੇ ਉੱਪਰ ਹੈ ਕਿ ਰਹਿ ਦੁਨੀਆਂ ਮੈਂ ਮਾਂ ਬਾਪ ਕੇ ਅਲਾਵਾ ਇੱਕ ਔਰ ਪਿਆਰਾ ਹੈ ਕਿ ਰਹਿ ਦੁਨੀਆਂ ਮੈਂ ਮਾਂ ਬਾਪ ਕੇ ਅਲਾਵਾ ਇੱਕ ਔਰ ਪਿਆਰਾ ਹੈ ਔਰ ਵੋ ਹੈ ਮੇਰਾ ਭਾਈ ਜੋ ਸਭ ਤੇ ਨਿਆਰਾ ਹੈ ਔਰ ਜਬ ਵੀ ਵੋ ਮੈਨੂੰ ਬੁੰਡੀ ਸ਼ਕਲ ਕੀ ਕਵੇ ਨਾ ਬੇਸ਼ਕ ਤੇ ਚਿੜੋਵੇ ਹੈ ਪਰ ਉਸਕਾ ਮਜ਼ਾ ਹੀ ਨਿਆਰਾ ਹੈ। ਇੱਕ ਸੁਣਿਓ ਫੌਜੀਓ ਕੇ ਉੱਪਰ ਹੈ ਕਿ ਰਹਿ ਗਲੇ ਮੈਂ ਮਾਲਾ ਪਹਿਰਣੀਆਂ ਔਰ ਸੰਤਰੀ ਬਾਣਾ ਪਹਿਰਣੀਆਂ ਔਰ ਕਿਸੇ ਮਾਨਸ ਨੇ ਜੋਗੀ ਨਹੀਂ ਕਹਿ ਸਕਤੇ ਕਿ ਰਹਿ ਗਲੇ ਮੈਂ ਮਾਲਾ ਪਹਿਰਣੀਆਂ ਔਰ ਸੰਤਰੀ ਬਾਣਾ ਪਹਿਰਣੀਆਂ ਔਰ ਕਿਸੇ ਮਾਨਸ ਨੇ ਜੋਗੀ ਨਹੀਂ ਕਹਿ ਸਕਤੇ ਔਰ ਜੋ ਮਾਰੇ ਖਾਤਰ ਖੂਨ ਪਸੀਨਾ ਬਾਕ ਦਿਨ ਰਾਤ ਬੋਰਡਰ ਪਰ ਲੜੇ ਜਾਣ ਹੈ। ਮੇਰੇ ਭਾਈ ਜੇ ਇਹ ਫੌਜੀ ਨਹੀਂ ਹੋ ਨਾ ਤੋ ਹਮ ਇੱਕ ਰਾਤ ਵੀ ਚੈਨ ਤੇ ਨਹੀਂ ਸੋ ਸਕਤੇ। ਇੱਕ ਸੁਣਿਓ ਕਿ ਰਹਿ ਸ਼ਰਮ ਓਡਣ ਪਹਿਰਣ ਕੀ ਨਾ ਹੋਇਆ ਕਰੇ ਆਖਿਆ ਕੀ ਬਤੇਰੀ ਹੋਇਆ ਕਰੇ ਔਰ ਜੀ ਮੈਂ ਕੁਛ ਕਰਨ ਕੀ ਲਗਨ ਹੋਣਾ ਵੋ ਬੰਦਾ ਦਿਨ ਰਾਤ ਨਹੀਂ ਸੋਇਆ ਕਰੇ ਔਰ ਜੋ ਜਮਕੇ ਕਰੇ ਮਿਹਨਤ ਵੋ ਕਾਮਯਾਬ ਜ਼ਰੂਰ ਹੋਇਆ ਕਰੇ। ਵਾਹ ਬਾਤ ਹੈ ਰਾਮ ਕੇ ਘਰ ਦੇਰ ਹੋਇਆ ਕਰੇ ਪਰ ਅੰਧੇਰ ਨਹੀਂ ਹੋਇਆ ਕਰੇ। ਤੋ ਆਪ ਸਬਕਾ ਧੰਨਵਾਦ।